0: ਕਰਨ ਸਾਰੂ ਕੇਂਦਰ ਸਰਕਾਰ ਸਾਵਚੇਤ। ਬੀਜਾਂ ਦੀ ਉਪਲਬਧਤਾ ਤੈਅ ਕਰਨ ਬਾਬਤ ਪੌਨੇ 2 ਲੱਖ ਕੁਇੰਟਲ ਰੋ ਬੀਜ ਭੰਡਾਰ ਤਿਆਰ। ਔਰ ਰਾਸ਼ਟਰੀ ਮਹਿਲਾ ਆਯੋਗ ਸ਼੍ਰੀ ਗੰਗਾਨਗਰ ਮਾਏ ਨਾਬਾਲਿਗ ਟਾਬਰੀ ਸਾਗੇ ਯੌਨ ਦੁਰਾਚਾਰ ਰਾ ਮਾਮਲਾ ਮਾਏ ਸੰਗਿਆਨ ਲੀਨੋ। 15 ਦਿਨ ਮਾਏ ਰਪਟ ਮੰਗੀ। ਸਮਾਚਾਰਾਂ ਸਾਗੇ ਮੈਂ ਸੁਦਰਸ਼ਨ ਨਾਹਰ। ਅਰਬ ਸਮਾਚਾਰ ਵਿਗਤਵਾਰ। ਕੇਂਦਰੀ ਸੜਕ ਪਰਿਵਹਨ ਔਰ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਆਜ ਦਿੱਲੀ ਮੁੰਬਈ ਐਕਸਪ੍ਰੈਸ ਵੇ ਰੋ ਦੌਰੋ ਕੀਨੋ। ਵੈ ਸੜਕ ਰੀ ਗੁਣਵੱਤਾ, ਐਕਸਪ੍ਰੈਸ ਵੇ ਮਾਥੇ ਹਿਫਾਜ਼ਤ ਰੀ ਵਿਵਸਥਾ ਔਰ ਮੁਸਾਫਿਰਾਂ ਰਾ ਸੁਬਿਤਾਓਂ ਜੁੜਿਆ ਹਾਲਾਤ ਰੋ ਜਾਇਜ਼ੋ ਲੀਨੋ। ਕੇਂਦਰੀ ਮੰਤਰੀ ਦਿੱਲੀਓਂ ਭਾਰਤੀ ਰਾਸ਼ਟਰੀ ਰਾਜਮਾਰਗ ਪ੍ਰਾਧੀਕਰਨ ਔਰ ਮੰਤਰਾਲੇ ਰਾ ਆਲਾ ਅਹਿਲਕਾਰਾਂ ਸਾਗੇ ਦੌਰੋ ਕੀਨੋ। ਵੈ ਐਕਸਪ੍ਰੈਸ ਵੇ ਮਾਥੇ ਸੜਕ ਹਾਦਸਾਂ ਰੀ ਤਾਦਾਦ ਮਾਏ ਕਮੀ ਲਾਵਣ ਰਾ ਉਪਾਇਆਂ ਰਾ ਬਾਰਾ ਮਾਏ ਚਰਚਾ ਕੀਨੀ। ਇਸ ਦੌਰਾਨ ਹਾਦਸਾਂ ਰੀ ਸ਼ੰਕਾ ਵਾਲੀ ਠੋੜਾਂ ਦੀ ਪਛਾਣ ਔਰ ਹਿਫਾਜ਼ਤੀ ਮਾਨਕਾਂ ਦੀ ਪਾਲਣਾ ਔਰ ਕਰੜਾਈਓਂ ਕਰਾਵਣ ਰਾ ਬਾਰਾ ਮਾਏ ਚਰਚਾ ਕਰੀ ਜੀ। ਅਲਵਰ ਜ਼ਿਲ੍ਹਾ ਰਾ ਪਿਨਾਨ ਮਾਏ ਉਪ ਮੁੱਖ ਮੰਤਰੀ ਦੀਆ ਕੁਮਾਰੀ ਸ਼੍ਰੀ ਗਡਕਰੀਓਂ ਮੁਲਾਕਾਤ ਕੀਨੀ। ਅਲਵਰ ਔਰ ਦੌਸਾ ਪਾਛਾ ਕੇਂਦਰੀ ਮੰਤਰੀ ਗਡਕਰੀ ਕੋਟਾ ਸਾਰੂ ਰਵਾਨਾ ਵਿਆ। ਮਾਰੋ ਮੁਕੁੰਦਰਾ ਹਿਲਸ ਟਾਈਗਰ ਰਿਜ਼ਰਵ ਕੰਨੇ ਬਣ ਰਹੀ ਦਰਾ ਸੁਰੰਗ ਰੋਈ ਜਾਇਜ਼ੋ ਲੈਵਣ ਰੋ ਕਾਰਿਕ੍ਰਮ ਹੈ। ਇਸ ਦੌਰਾਨ ਲੋਕ ਸਭਾ ਅਧਿਅਕਸ਼ ਓਮ ਬਿਰਲਾ ਔਰ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਈ ਵਾਂ ਸਾਗਰ ਰਹਿ ਵੇਲਾ। ਥੋੜ੍ਹੀ ਦੇਰ ਪਹਿਲੀ 3 ਹੀ ਨੇਤਾ ਬੂੰਦੀ ਜ਼ਿਲ੍ਹਾ ਰਾ ਲਬਾਨ ਮਾਏ ਰਾਖੀ ਜਿਹਾ ਕਾਰਿਕ੍ਰਮ ਮਾਏ ਸ਼ਿਰਕਤ ਕੀਨੀ। ਲੋਕ ਸਭਾ ਅਧਿਅਕਸ਼ ਓਮ ਬਿਰਲਾ ਅੱਜ ਕੋਟਾ ਜ਼ਿਲ੍ਹਾ ਰਾ ਖਾਤੋਲੀ ਰੇ ਕ੍ਰਿਸ਼ੀ ਉਪਜ ਮੰਡੀ ਮਾਏ ਰਾਖੀ ਜਿਹਾ ਕਾਰਿਕ੍ਰਮ ਮਾਏ ਕਰੀਬ 71 ਕਰੋੜ ਰੁਪਏ ਰਾ ਖਰਚ ਵਾਲਾ ਵਿਕਾਸ ਰਾ ਕਾਮਾਂ ਰੀ ਨੀਂਵ ਰੱਖੀ ਔਰ ਪੂਰਾ ਵਿਆ ਕਾਮ ਜਨਤਾ ਨੇ ਸੌਂਪਿਆ। ਆਮ ਆਏ ਸੜਕਾਂ ਬਣਾਵਣ, ਸਮੁਦਾਇਕ ਸਵਾਸਥ ਕੇਂਦਰ ਔਰ ਪੀਵਣ ਰਾ ਪਾਣੀ ਰਾ ਸੁਵਿਧਾਓਂ ਜੁੜਿਆ ਕਾਮ ਸ਼ਾਮਿਲ ਹੈ। ਇਹ ਮੌਕੇ ਸ਼੍ਰੀ ਬਿਰਲਾ ਕਹਿਓ ਕਿ ਆ ਕਾਮਾਂ ਨਿਆਰਾ ਨਿਆਰਾ ਗਾਵਾਂ ਨਾਲ ਜੋੜਵਾ ਵਾਲੀ ਨੂੰਹੀ ਸੜਕਾਂ ਬਣਾਵਣ ਔਰ ਸੜਕਾਂ ਔਰ ਪੁਲੀਆਂ ਰੀ ਮੁਰੰਮਤ ਔਰ ਹਲਕਾ ਰਾ ਜੁੜਾਵ ਨੇ ਤੇਜ਼ੀ ਮਿਲੇਲਾ।
1: ਇਸ ਖਾਤੋਲੀ ਕੇ ਜੋ ਸਾਰਾ ਇਲਾਕਾ ਹੈ, ਨਾ ਰੋਡ ਕੀ ਸਮੱਸਿਆ ਰਹੇਗੀ, ਨਾ ਪੀਣੇ ਕੀ ਪਾਣੀ ਕੀ ਸਮੱਸਿਆ ਰਹੇਗੀ, ਨਾ ਬਿਜਲੀ ਕੀ ਸਮੱਸਿਆ ਰਹੇਗੀ। ਯਹਾਂ ਕੀ ਰੋਡ ਸਬਸੇ ਹਾਲਤ ਖਰਾਬ ਹੁਆ ਕਰਤੀ ਥੀ, ਜੋ ਖਰਾਬ ਹੈ ਬਰਸਾਤ ਕੇ ਬਾਅਦ ਉਸਕੋ ਯੁੱਧ ਸਤਰ ਪਰ ਕਾਮ ਚਲਾ ਕਰ ਉਸਕੀ ਰੋਡ ਕਨੈਕਟਿਵਿਟੀ, ਪੁਲੀਆ, ਪੀਣੇ ਕਾ ਪਾਣੀ, ਬਿਜਲੀ, ਇਹ ਸਾਰੀ ਸੁਵਿਧਾਓਂ ਕਾ ਜੋ ਬਰਸੋਂ ਸੇ ਅਭਾਵ ਥਾ ਵੋ ਅਭਾਵ ਵੀ ਪੂਰਾ ਕਰੇਂਗੇ।
0: ਮੁੱਖਮੰਤਰੀ ਭਜਨ ਲਾਲ ਸ਼ਰਮਾ ਆਜ ਮਾਰਾ ਰਹਿਵਾਸ ਮਾਥੇ ਊਰਜਾ ਵਿਭਾਗ ਰਾ ਅਹਿਲਕਾਰਾਂ ਸਾਗੇ ਮੀਟਿੰਗ ਕਰ ਔਰ ਕਾਮਕਾਜ ਰੋ ਜਾਇਜ਼ੋ ਲੀਨੋ। ਮੀਟਿੰਗ ਮਾਏ ਬਿਜਲੀ ਦੀ ਪੂਰਤੀ ਲਗਾਤਾਰ ਬਣਾਈ ਰੱਖਣ ਰੇ ਬਾਰਾ ਮਾਏ ਚਰਚਾ ਕਰੀ ਜੀ। ਇਸ ਸਾਗੇ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਔਰ ਪੀਐਮ ਕੁਸੁਮ ਯੋਜਨਾ ਰਾ ਤਹਿਤ ਕਾਮ ਮਾਏ ਤੇਜ਼ੀ ਲਾਵਣ ਰਾ ਹੁਕਮ ਦਿਆ ਚਿਆ। ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੇਢਮ ਆਜ ਡੀਗ ਬਾਈਪਾਸ ਬਣਾਵਣ ਰਾ ਕਾਮ ਰੀ ਨੀਂਵ ਰੱਖੀ। ਕਰੀਬ 9.5 ਕਿਲੋਮੀਟਰ ਲੰਬੀ ਆ ਸੜਕ ਬਣਾਉਣ ਪਰਾਂ ਲਗਭਗ 60 ਕਰੋੜ ਰੁਪਇਆ ਖਰਚ ਕਰਿਆ ਜਾਵੇਲਾ। ਉਹ ਬਾਈਪਾਸ ਬਣ ਜਾਵਣ ਇਹ ਹਲਕਾ ਮਾਏ ਆਵਣ ਜਾਵਣ ਦੀ ਵਿਵਸਥਾ ਔਰ ਚੌਖੀ ਬਣੇਲਾ। ਇਹ ਮੌਕੇ ਸ਼੍ਰੀ ਬੇਢਮ ਕਹਿਓ ਕਿ ਉਹ ਬਾਈਪਾਸ ਬਣ ਜਾਵਣ ਤਰੱਕੀ ਰਾ ਨੂਆ ਗੇਲਾ ਖੁਲੇਲਾ।
2: नगर में जाम की समस्या से निजात मिले और बाईपास का निर्माण हो। 61 करोड़ रुपए की लागत से बनने वाला ये बाईपास, जिसका मिट्टी का काम पूरा हो गया है, इसका हमने शिलान्यास किया है। इसके अलावा करीब 2000 करोड़ के काम हमारी विधानसभा में चल रहे हैं, प्रगतिरत हैं, और भविष्य में भी जो जो आवश्यकताएँ हैं हम जनता की अपेक्षा पर खड़े उतर के
0: ਰਾਜ ਸਰਕਾਰ ਈ ਚੌਮਾਸਾ ਮਾਏ 10 ਕਰੋੜ ਬੱਤਾ ਪੌਦਾ ਰੋਪਣ ਤੈਅ ਕੀਨੋ ਹੈ। ਇਹ ਸਾਰੂ ਪੌਦਾ ਲਗਾਵਣ ਰੋ ਕਾਮ ਮਿਸ਼ਨ ਮੋਡ ਮਾਥਾ ਚਲਾਇਓ ਜਾ ਰਿਹਾ ਹੈ। ਮੁੱਖ ਸਚਿਵ ਵੀ ਸ਼੍ਰੀਨਿਵਾਸ ਅੱਜ ਜੈਪੁਰ ਮਾਏ ਸਚਿਵਾਂ ਦੀ ਸਮਿਤੀ ਸਾਗੇ ਮੀਟਿੰਗ ਮਾਏ ਆ ਜਾਣਕਾਰੀ ਦਿੱਤੀ। ਵੇ ਨਿਆਰੀ ਨਿਆਰੀ ਯੋਜਨਾਵਾਂ, ਹਰਿਆਲੋ ਰਾਜਸਥਾਨ ਅਭਿਆਨ ਔਰ ਸ਼ਹਿਰੀ ਔਰ ਗ੍ਰਾਮੀਣ ਸੇਵਾ ਸ਼ਿਵਰਾਂ ਰਾ ਕਾਮ ਰੋ ਜਾਇਜ਼ੋ ਲੀਨੋ ਔਰ ਜ਼ਰੂਰੀ ਹੁਕਮ ਦੀਨਾ। ਮੀਟਿੰਗ ਮਾਏ ਵਨ ਵਿਭਾਗ ਰਾ ਅਹਿਲਕਾਰ ਬਤਾਇਓ ਕਿ ਜੈਪੁਰ, ਬਾਲੋਤਰਾ, ਬਾੜਮੇਰ, ਝਾਲਾਵਾੜ ਔਰ ਕੋਟਾ ਜ਼ਿਲ੍ਹਾ ਪੌਦਾ ਰੋਪਣ ਰਾ ਕਾਮ ਮਾਏ ਅਗਾੜੀ ਹੈ। ਮੁੱਖ ਸਚਿਵ ਬਤਾਇਓ ਕਿ ਸ਼ਹਿਰੀ ਸੇਵਾ ਸ਼ਿਵਰਾਂ ਮਾਏ ਹਾਲ ਤਾਈਂ 28,000 ਬੱਤਾ ਪੱਟਾ ਦੇ ਦਿਆ ਚਿਆ ਹੈ, ਜਦਕਿ ਗ੍ਰਾਮੀਣ ਸੇਵਾ ਸ਼ਿਵਰਾਂ ਦੇ ਜ਼ਰੀਏ 38 ਲੱਖ ਬੱਤਾ ਲੋਕਾਂ ਨੇ ਫਾਇਦੋ ਦਿਓ ਚਿਓ ਹੈ।